ਦੀ ਸਮਾਧੀ, ਬਾਪੂ ਰਾਜਘਾਟ ਦੀ ਨਿਊ ਦਿੱਲੀ, ਪ੍ਰੈਜ਼ੀਡੈਂਟ ਦ੍ਰੌਪਦੀ ਮੁਰਮੂ ਮੰਗਹਾਦਰੀ ਸਰਵ ਧਰਮ ਪ੍ਰਾਰਥਨਾ, ਵਾਕਿਲ ਪ੍ਰੈਜ਼ੀਡੈਂਟ ਸੀ ਪੀ ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਤੁਆ ਲੋਕ ਸਭਾ ਓਮ ਬਿਰਲਾ, ਮੰਤਰੀ ਪਰੂ ਮਹਾਂਦਾਨ ਉਰੂਸਾਨ ਪਰਕੋਤਾਨ ਊਨੀ ਮਨੋਹਰ ਲਾਲ ਦਾਨ ਕਤੁਆ, ਮੰਤਰੀ ਦਿੱਲੀ ਰੇਖਾ ਗੁਪਤਾ, ਜੁਗਾ ਮੰਬੜੀ ਕਾਨ ਪੰਘੋਰ ਮਾਤਾਨ ਕਪਾੜਾ, ਮਹਾਤਮਾ ਗਾਂਧੀ ਦੀ ਰਾਜਘਾਟ ਦੀ ਰਾਜਘਾਟ, ਵਾਕਿਲ ਪ੍ਰੈਜ਼ੀਡੈਂਟ ਮੰਬੜੀ ਕਾਨ ਪੰਘੋਰ ਮਾਤਾਨ ਦੇਂਗਨ ਮਲੇਤਾ ਕਾਨ ਕਰਾਂਗਨ ਬੁੰਗਾ ਦਾਨ ਮੰਬੜੀ ਕਾਨ ਪੰਘੋਰ ਮਾਤਾਨ ਕਪਾੜਾ, ਮਹਾਤਮਾ ਗਾਂਧੀ ਜੀ ਪਾਡਾ ਹਾਰੀ ਉਲੰਗ ਤਾਹੁਨਿਆ, ਮੰਗੇਨਾਨ ਵਾਰੀ ਸਨ ਬਲੀਆਓ ਯੰਗ ਆਬਾਦੀ ਸ੍ਰੀ ਸੀ ਪੀ ਰਾਧਾ ਕ੍ਰਿਸ਼ਨ ਮੰਗਾਤਾ ਕਾਨ ਬਹਾਵਾ ਕ ਯਕੀਨਾਨ ਤੇਗੂ, ਮਹਾਤਮਾ ਗਾਂਧੀ ਜੀ ਪਾਡਾ ਕ ਬਨਾਰਾਨ ਦਾਨ ਤਾਨਪਾ ਕ ਕਰਾਸਨ ਕੌਮਿਤਮਨ ਯੰਗ ਕੁਆ ਤਰਹਾਦਪ ਕ ਆਦਿਲਾਨ ਸਰਤਾ ਕ ਯਕੀਨਾਨ ਮੰਦਾਲਮ ਤਰਹਾਦਪ ਮਾਰਤਾਬਾਤ ਸਤਿਆਪ ਇੰਦੀਵਿਦੁ ਤਰੁਸ ਮੰਗ ਇੰਸਪਰਾਸੀ ਉਮਾਤ ਮਨੁਸਿਆ ਦੀ ਵਿਜੇ ਘਾਟ, ਵਾਕਿਲ ਪ੍ਰੈਜ਼ੀਡੈਂਟ ਮੰਬੜੀ ਕਾਨ ਪੰਘੋਰ ਮਾਤਾਨ ਦੇਂਗਨ ਮਲਤਾ ਕਾਨ ਕਰਾਂਗਨ ਬੁੰਗਾ ਦਾਨ ਮੰਬੜੀ ਕਾਨ ਪੰਘੋਰ ਮਾਤਾਨ ਕਪਾਡਾ ਮਾਨਤਾਨ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਪਾਡਾ ਹਾਰੀ ਉਲੰਗਤਾ ਹੁਨਿਆ, ਵਾਕਿਲ ਪ੍ਰੈਜ਼ੀਡੈਂਟ ਮੰਗਾਤਾ ਕਾਨ ਬਹਾਵਾ ਕਹੀਦੂ ਪਾਨ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਤੇਤਾਪ ਮੰਜਾ ਦੀ ਪਨਿੰਗਾਤ ਕੁਆਤ ਬਹਾਵਾ ਕਮੈਂਪੀਨਾ ਸਜਾਤੀ ਬਰਾਕਾਰ ਪਾਡਾ ਕਸੇਦਰਹਾਨਾਨ ਕਬਰਾਨੀਆਨ ਦਾਨ ਪੰਗਾਬਦੀਆਨ ਕਪਾਡਾ ਬਾਂਗਸਾ ਦੀਆ ਮੰਗਾਤਾ ਕਾਨ ਬਹਾਵਾ ਕਹੀਦੂ ਪਾਨ ਦਾਨ ਪਸਾਨ ਮਹਾਤਮਾ ਗਾਂਧੀ ਜੀ ਤੇਤਾਪ ਮੰਜਾ ਦੀ ਮੁਰਚੂਸੁਰ ਆਬਾਦੀ ਬਾਗੀ ਪਰਦਾਮਿਆਨ ਕਾਸੀ ਸਾਯਾਂਗ ਤਾਨਪਾ ਪਾਮਰੀ ਦਾਨ ਪੰਗਾਬਦੀਆਨ ਦੀਆ ਮੰਗਾਜਾਕ ਸੇਮੁਆ ਔਰਾਂਗ ਉਨਤੁਕ ਮਰੇਗਾਸਕਾਨ ਕੰਬਾਲੀ ਕੌਮਿਤਮੈਨ ਮਰੇਕਾ ਤਰਹਾਦਪ ਨੀਲਾਈ ਨੀਲਾਈ ਯੰਗ ਦੀ ਗੁਜੁੰਗ ਤਿੰਗੀ ਓਲੇ ਮਹਾਤਮਾ ਗਾਂਧੀ ਜੀ ਦਾਨ ਮੰਦੇ ਦੀ ਕਾਸੀ ਕਾਂਦਿਰੀ ਉਨਤੁਕ ਮੰਬਾਂਗ ਉਨ ਮਾਸਿਆ ਰਾਕਤ ਯੰਗ ਆਦਿਲ ਹਾਰਮੋਨੀਸ ਦਾਨ ਇਨਕਲੂਸਿਵ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕਤੁਆ ਲੋਕ ਸਭਾ ਸ਼੍ਰੀ ਓਮ ਬਿਰਲਾ ਮੰਤਰੀ ਪਰਤਾਨੰਦ ਊਨੀ ਸ਼੍ਰੀ ਰਾਜਨਾਥ ਸਿੰਘ ਮੰਤਰੀ ਕਸੇ ਹਤਾਨ ਦਾਨ ਕਸੇ ਜਿਹਾਤਰਨ ਕਲਵਾਰਗਾ ਸਰਤਾ ਮੰਤਰੀ ਕੀਮੀਆ ਦਾਨ ਪੁਪੁਕ ਊਨੀ ਸ਼੍ਰੀ ਜਗਤ ਪ੍ਰਕਾਸ਼ ਨੱਡਾ ਮੰਤਰੀ ਉਰੂਸਾਨ ਪਾਰਲੀਮੈਂਟ ਦਾਨ ਮੰਤਰੀ ਉਰੂਸਾਨ ਮਾਨਿਰਤਾ ਸ਼੍ਰੀ ਕਿਰਨ ਰਿਜੂਜੂ ਪਮਿੰਪਿਨ ਓਪੋਜੀਸੀ ਦੀ ਰਾਜ ਸਭਾ ਸ਼੍ਰੀ ਮਲਿਕਾਰਜੁਨ ਖੜਗੇ ਪਮਿੰਪਿਨ ਓਪੋਜੀਸੀ ਦੀ ਲੋਕ ਸਭਾ ਸ਼੍ਰੀ ਰਾਹੁਲ ਗਾਂਧੀ ਸ਼੍ਰੀ ਨਿਤਿਨ ਨਵੀਨ ਐਮ ਪੀ ਪਾਰਾ ਅੰਗੋਤਾ ਪਾਰਲੀਮੈਂਟ ਮਾਨਤਾਨ ਅੰਗੋਤਾ ਪਾਰਲੀਮੈਂਟ ਨਨਪਾਰਾ ਪੰਜਾਬਤ ਤਰਕਮੁਕਾ ਲਾਇਨੀਆ ਮੰਬੜੀ ਕਾਨ ਪੰਘੋਰ ਮਾਤਾਨ ਦੇਂਗਨ ਮਲੇਤਾ ਕਾਨ ਕਾਰਾਂਗਨ ਬੁੰਗਾ ਦੀ ਦੇਪਾਨ ਪੌਦਰਿਤ ਮਹਾਤਮਾ ਗਾਂਧੀ ਬਾਪਾ ਬਾਂਗ ਸਾਦਾਨ ਮਾਨਤਾਨ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਪਾਡਾ ਕਸੇ ਪਤਨ ਉਲੰਗ ਤਾਹੁਨ ਕ ਲਾਹਿਰਾਨ ਮਰੇਕਾ ਦੀ ਸੈਂਟਰਲ ਹੌਣ ਸੰਵਿਧਾਨ ਸਦਨ ਹਾਰੀ ਇਨੀ ਪਾਡਾ ਕਸੇ ਪਤਨ ਗਾਂਧੀ ਜਯੰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਾਤਾ ਕਾਨ ਬਹਾਵਾ ਸਲੂਰੂ ਕਹੀਦੂਪਾਨ ਮਹਾਤਮਾ ਗਾਂਧੀ ਮਰੂਪਾ ਕਾਨ ਮਰਚੂਸੂਆਰ ਕ ਬਨਾਰਾਨ ਤਾਨਪਾ ਕਕਰਾਸਨ ਕਾਸੀ ਸਾਯਾਂਗ ਦਾਨ ਪੰਗਾਬਦੀਆਨ ਦਾਲਮ ਸਬੂਆ ਉਂਗਾਹਾਨ ਦੀ ਮੀਡੀਆ ਸੋਸ਼ਲ ਨਰਿੰਦਰ ਮੋਦੀ ਮੰਚਾਤਤ ਬਹਾਵਾ ਚੀਤਾ ਚੀਤਾ ਬਾਪੂ ਆਕਾਂਤਰੁਸ ਮੰਬੂ ਕਾ ਜਾਲਨ ਬਾਗੀ ਉਮਾਤ ਮਨੁਸਿਆ ਦੀ ਸਤਿਆਬ ਜ਼ਾਮਨ ਦੀਆ ਬਰਹਾਰਾ ਪਸਾਨ ਆਬਾਦੀ ਮਹਾਤਮਾ ਗਾਂਧੀ ਤਰੁਸ ਮੰਬਿੰਗ ਮਾਸ਼ਿਆਰਾਕਤ ਇੰਡੀਆ ਮਨੁਜੂ ਮਾਸ਼ਿਆਰਾਕਤ ਯੰਗ ਲਬੀ ਬਾਇਕ ਦਾਨ ਵਿਕਸਿਤ ਭਾਰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਗਾ ਮੰਬੜੀ ਕਾਨ ਪੰਘੋਰ ਮਾਤਾਨ ਦੇਂਗਨ ਮਲਤਾ ਕਾਨ ਕਰਾਂਗਨ ਬੁੰਗਾ ਕਪਾਡਾ ਮਾਨਤਾਨ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੀ ਤੁਗੂ ਪਰਿੰਕਾਤਨਿਆ ਵਿਜੇ ਘਾਟ ਦੀ ਇਬੂ ਕੋਟਾ ਨਗੇਰਾ ਪਾਡਾ ਕਸੇ ਪਤਨ ਇਨੀ ਕਤੁਆ ਲੋਕ ਸਭਾ ਸ਼੍ਰੀ ਓਮ ਬਿਰਲਾ ਸਾਤ ਬੜ ਬਿਚਾਰਾ ਕਪਾਡਾ ਪਾਰਾ ਸਿਸਵਾ ਧਾਰੀ ਬਰਬਾਗੀ ਪੰਜੂਰੂ ਨਗੇ ਦੀ ਸੈਂਟਰਲ ਹਾਲ ਸੰਵਿਧਾਨ ਸਦਨ ਸਭਾਗਈ ਬਾਗੀਆਨ ਧਾਰੀ ਪ੍ਰੋਗਰਾਮ ਨੋ ਯੋਰ ਲੀਡਰ ਮੰਗਾਜਕ ਜਨਰਾਸੀ ਮੁਡਾ ਉਨਤੁਗ ਮੰਗਾਮ ਬਿਲ ਇੰਸਪਿਰਾਸੀ ਦਾਰੀ ਕਹੀਦੂ ਪਾਨ ਚੀਤਾ ਚੀਤਾ ਦਾਨ ਪਨੇਲਾਨ ਪੁਬਲਿਕ ਮਹਾਤਮਾ ਗਾਂਧੀ ਦਾਨ ਮਾਨਤਾਨ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਸਰਤਾ ਬਰ ਕੌਂਟ੍ਰੀਬਿਊਸੀ ਦੇਂਗਨ ਤੇ ਕਾਰਡ ਡਿਸਿਪਲਿਨ ਦਾਨ ਰਾਸਾ ਤਾਂਗੁੰਗ ਜਵਾਬ ਯੰਗ ਕੁਆਤ ਉਨਤੁਕ ਮੰਬਾਂਗੁਨ ਇੰਡੀਆ ਯੰਗ ਮਾਜੂ ਮਨਿਆਮਬੁਤ ਪਾਰਾ ਪਸਰਤਾ ਮੁਡਾ ਕਤੁਆ ਲੋਕ ਸਭਾ ਮੰਗਾਤਾ ਕਾਨ ਬਹਾਵਾ ਕਹਾਦਿਆਨ ਮਰੇਕਾ ਦੀ ਸੈਂਟਰਲ ਹਾਲ ਯੰਗ ਬਰ ਸੇਜਾਰਾ ਮਰੂਪਾ ਕਾਨ ਕਸੇਮ ਪਾਤਨ ਉਨਤੁਕ ਤਰਹੁਬੁੰਗ ਦੇਂਗਨ ਵਾਰਿਸਾਨ ਡੈਮੋਕ੍ਰਾਸੀ ਦਾਨ ਕੌਂਸਟੀਟਿਊਸ਼ਨਲ ਇੰਡੀਆ ਮਨਿਗੁੰਗ ਮਹਾਤਮਾ ਗਾਂਧੀ ਦਿਆ ਮੰਚਾਤਤ ਬਹਾਵਾ ਕਹੀ ਦੁਪਾਨ ਬਲੀਯਾਓ ਮਨੁਜੂ ਕਾਨ ਕ ਕੁਆਤਾਨ ਕ ਬਨਾਰਾਨ ਮੌਰਿਤਾ ਸਤਾਨਪਾ ਕਕਰਾਸਾਨ ਦਾਨ ਸੱਤਿਆਗ੍ਰਹ ਦੇਂਗਨ ਮਨਿੰਗਾ ਆਜਾਨ ਮਹਾਤਮਾ ਗਾਂਧੀ ਦਿਆ ਮੰਦੇਸਾ ਕੌਮ ਮੁਡਾ ਉਨਤੁਕ ਮੰਪਲਾ ਜਾਰੀ ਕਹੀ ਦੁਪਾਨ ਦਾਨ ਗਾਗਾਸਾਨ ਬੇਲੀਆਓ ਦੇਂਗਨ ਮੰਗਾਤਾ ਕਾਨ ਬਹਾਵਾ ਸੇਮਾਕਿਨ ਸਸੇ ਉਰਾਂਗ ਮਮਹਾਮੀ ਕਹੀ ਦੁਪਾਨ ਦਾਨ ਫਿਲੋਸਫੀਨਿਆ ਸੇਮਾਕਿਨ ਬਾਨਿਆਕ ਵਾਵਾਸਾਨ ਕ ਬਰਾਨੀਆਨ ਦਾਨ ਪ੍ਰਸਪੈਕਟਿਵ ਬਾਰੂ ਯੰਗ ਦੀਪਰ ਓਲੇ ਉਨਤੁਕ ਮੰਗਾਦਾਪੀ ਕਸੂਲੀ ਤਾਂ ਦਾਨ ਤਾਂ ਤਾਂਗਨ ਮੰਗਾਚਾਓ
वडा मंत्रन प्रधानमंत्री श्री लाल बहादुर शास्त्री।

ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮਜ਼ਬੂਤ ਜੀ ਡੀ ਪੀ ਵਾਧਾ ਅਤੇ ਰਿਕਾਰਡ ਸਿੱਧਾ ਵਿਦੇਸ਼ੀ ਨਿਵੇਸ਼ ਭਾਰਤ ਦੀ ਆਰਥਿਕ ਗਤੀ ਨੂੰ ਦਰਸਾਉਂਦੇ ਨੇ, ਜਿਹੜੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਤਮ ਵਿਸ਼ਵਾਸ ਨਾਲ ਭਰੇ ਸਵੈ ਨਿਰਭਰ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਦਰਸਾਉਂਦੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR_RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਸੰਯੁਕਤ ਅਰਬ ਅਮੀਰਾਤ ਦੇ ਅਟਾਰਨੀ ਜਨਰਲ ਕੌਂਸਲਰ ਡਾਕਟਰ ਹਮਦ ਸੈਫ ਅਲ ਸ਼ਮਸੀ ਨੇ ਕਿਹਾ ਹੈ ਕਿ ਫਲਾਈ ਦੁਬਈ ਉਡਾਨ FZ-1073 ਦੀ ਘਟਨਾ ਦੀ ਜਾਂਚ ਚ ਪਾਇਆ ਗਿਆ ਹੈ ਕਿ ਸਹਿ ਪਾਇਲਟ ਨੇ ਦਹਿਸ਼ਤਗਰਦ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਮੀਰਾਤ ਨਿਊਜ਼ ਏਜੰਸੀ ਨੇ ਡਾਕਟਰ ਅਲ ਸ਼ਮਸੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਸਹਿ ਪਾਇਲਟ ਨੇ ਉਡਾਨ ਦੌਰਾਨ ਹੀ ਕਾਰਵਾਈ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਫਲਾਈਟ ਟੈਕ ਦੇ ਅੰਦਰ ਕੈਪਟਨ ਸਮਿਤ ਮਛਾਰ ਉੱਤੇ ਕੁਹਾੜੀ ਨਾਲ ਹਮਲਾ ਕੀਤਾ ਅਤੇ ਹਵਾਈ ਜਹਾਜ਼ ਦਾ ਕੰਟਰੋਲ ਆਪਣੇ ਕਬਜ਼ੇ 'ਚ ਲੈਣ ਦੀ ਕੋਸ਼ਿਸ਼ ਕੀਤੀ। ਘਟਨਾ ਦੇ ਪਿੱਛੇ ਪੂਰੇ ਹਾਲਾਤ ਅਤੇ ਉਦੇਸ਼ਾਂ ਨਾਲ ਕਿਸੇ ਵੀ ਸੰਭਾਵੀ ਸੰਬੰਧ ਦਾ ਪਤਾ ਲਾਉਣ ਲਈ ਜਾਂਚ ਜਾਰੀ ਏ। ਭੌਤਿਕ ਅਤੇ ਡਿਜੀਟਲ ਸਬੂਤਾਂ ਦੀ ਤਕਨੀਕੀ ਜਾਂਚ ਅਤੇ ਵਿਸ਼ਲੇਸ਼ਣ ਵੀ ਚੱਲ ਰਿਹਾ ਏ। ਅਟਾਰਨੀ ਜਨਰਲ ਨੇ ਕਿਹਾ ਕਿ ਸਾਰੀਆਂ ਜ਼ਰੂਰੀ ਪ੍ਰਕਿਰਿਆਵਾਂ ਪੂਰੀਆਂ ਹੋਣ ਤੋਂ ਬਾਅਦ ਅੰਤਮ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਹੋਰਮੁਜ਼ ਜਲਮਾਰਗ ਵਿਚ ਕੁਵੈਤ ਦੇ ਝੰਡੇ ਵਾਲੇ ਟੈਂਕਰ ਤੇ ਹੋਏ ਹਮਲੇ ਤੋਂ ਬਾਅਦ 5 ਭਾਰਤੀ ਨਾਗਰਿਕਾਂ ਨੂੰ ਬਚਾ ਲਿਆ ਗਿਆ ਏ। ਓਮਾਨ ਵਿਚ ਭਾਰਤੀ ਦੂਤਘਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਉਸ ਨੇ MT-Kazima-3 ਵਿਚ ਸਵਾਰ 5 ਭਾਰਤੀਆਂ ਦੇ ਬਚਾਅ ਕਾਰਜ ਵਿਚ ਤਾਲਮੇਲ ਕੀਤਾ ਤੇ ਉਨ੍ਹਾਂ ਨੂੰ ਸੁਰੱਖਿਅਤ ਕਿਨਾਰੇ ਤੇ ਪਹੁੰਚਾਇਆ। ਭਾਰਤੀ ਦੂਤਘਰ ਨੇ ਬਚਾਅ ਕਾਰਜ ਦੌਰਾਨ ਲਗਾਤਾਰ ਸਹਿਯੋਗ ਅਤੇ ਸਹਾਇਤਾ ਲਈ ਓਮਾਨ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਪੱਛਮੀ ਏਸ਼ੀਆ ਵਿਚ ਵੱਧਦੇ ਤਣਾਅ ਵਿਚਕਾਰ ਭਾਰਤੀ ਮਲਾਹਾਂ ਨੂੰ ਲੈ ਕੇ ਜਾਣ ਵਾਲੇ ਕਈ ਵਪਾਰਕ ਜਹਾਜ਼ਾਂ ਉੱਤੇ ਹਮਲੇ ਹੋਏ ਨੇ। ਹੋਰਮੁਜ਼ ਜਲਮਾਰਗ ਸਮੁੰਦਰੀ ਰਸਤਾ ਏ ਜਿਹੜਾ ਫਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਤੇ ਅਰਬ ਸਾਗਰ ਨਾਲ ਜੋੜਦਾ ਏ। ਇਨਫੋਰਸਮੈਂਟ ਡਾਇਰੈਕਟੋਰੇਟ ED ਚੰਡੀਗੜ੍ਹ ਨੇ ਕੱਲ੍ਹ ਚੰਡੀਗੜ੍ਹ ਮੋਹਾਲੀ ਅਤੇ ਪੰਚਕੁਲਾ ਵਿਚ ਹਰਿਆਣਾ ਸਰਕਾਰ ਦੇ ਫੰਡਾਂ ਦੇ 645 ਕਰੋੜ ਰੁਪਏ ਦੇ ਕਥਿਤ ਗਬਨ ਨਾਲ ਸਬੰਧਤ ਮਨੀ ਲਾਂਡਰਿੰਗ ਜਾਂਚ ਦੇ ਹਿੱਸੇ ਵਜੋਂ 14 ਥਾਵਾਂ ਉੱਤੇ ਤਲਾਸ਼ੀ ਲਈ। ਕਥਿਤ ਵਿਚੋਲੇ ਗੌਰਵ ਕਾਂਸਲ ਸਮੇਤ ਕਈ ਸੁਨਿਆਰਿਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨਾਲ ਜੁੜੀਆਂ ਥਾਵਾਂ ਦੀ ਤਲਾਸ਼ੀ ਲਈ ਗਈ। ਏਜੰਸੀ ਨੇ 24.30 ਕਰੋੜ ਰੁਪਏ ਨਕਦ ਜ਼ਬਤ ਕੀਤੇ ਅਤੇ ਬੈਂਕ ਖਾਤੇ 'ਚੋਂ ਲਗਭਗ 22 ਕਰੋੜ ਰੁਪਏ ਜ਼ਬਤ ਕੀਤੇ। ਦਸਤਾਵੇਜ਼ ਅਤੇ ਡਿਜੀਟਲ ਸਬੂਤ ਵੀ ਬਰਾਮਦ ਕੀਤੇ ਗਏ ਨੇ। ਇਹ ਜਾਂਚ ਫਰਵਰੀ 2026 'ਚ ਹਰਿਆਣਾ ਪੁਲਿਸ ਵੱਲੋਂ ਸੂਬੇ ਦੇ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬੈਂਕ ਖਾਤਿਆਂ 'ਚ ਫਰਕ ਨੂੰ ਲੈ ਕੇ ਦਰਜ ਕੀਤੇ ਗਏ ਮਨੀ ਲਾਂਡਰਿੰਗ ਦੇ ਇੱਕ ਮਾਮਲੇ ਤੋਂ ਬਾਅਦ ਸ਼ੁਰੂ ਕੀਤੀ ਗਈ ਸੀ। ਬੈਂਕ ਖਾਤੇ IDFC ਫਸਟ ਬੈਂਕ ਅਤੇ AU ਸਮਾਲ ਫਾਈਨੈਂਸ ਬੈਂਕ ਨਾਲ ਰੱਖੇ ਗਏ ਸਨ। ਇਸ ਬੈਂਕ ਧੋਖਾਧੜੀ ਵਿਚ ਕਈ IAS ਅਧਿਕਾਰੀ ਅਤੇ ਹੋਰ ਸਰਕਾਰੀ ਕਰਮਚਾਰੀ ਵੀ ਕਥਿਤ ਸ਼ੋਰ ਤੇ ਸ਼ਾਮਲ ਨੇ। ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਓਲੰਪੀਅਨ ਪ੍ਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਏ। ਉਹ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਥਾਂ ਲੈਣਗੇ, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਪਦਮ ਸ਼੍ਰੀ ਅਤੇ ਅਰਜੁਨ ਪੁਰਸਕਾਰ ਜੇਤੂ ਪ੍ਰਗਟ ਸਿੰਘ ਜਲੰਧਰ ਛਾਉਣੀ ਤੋਂ 3 ਵਾਰ ਵਿਧਾਇਕ ਰਹਿ ਚੁੱਕੇ ਨੇ ਅਤੇ ਪੰਜਾਬ ਦੇ ਸਿੱਖਿਆ ਅਤੇ ਖੇਡ ਮੰਤਰੀ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਕਾਸ਼ਵਾਣੀ ਉੱਤੇ ਹਰ ਮਹੀਨੇ ਪ੍ਰਸਾਰਿਤ ਹੋਣ ਵਾਲੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ ਅੱਜ 12 ਸਾਲ ਪੂਰੇ ਹੋ ਗਏ ਨੇ। ਮਨ ਕੀ ਬਾਤ ਦਾ ਪਹਿਲਾ ਪ੍ਰਸਾਰਣ ਅੱਜ ਦੇ ਹੀ ਦਿਨ 2014 'ਚ ਵਿਜੇ ਦਸ਼ਮੀ ਦੇ ਮੌਕੇ 'ਤੇ ਹੋਇਆ ਸੀ। ਹਾਲ ਹੀ ਵਿੱਚ ਮਨ ਕੀ ਬਾਤ ਦਾ 138ਵਾਂ ਐਪੀਸੋਡ ਪ੍ਰਸਾਰਿਤ ਕੀਤਾ ਗਿਆ। ਪਿਛਲੇ 12 ਸਾਲਾਂ ਵਿੱਚ ਮਨ ਕੀ ਬਾਤ ਨੇ ਦੇਸ਼ ਭਰ ਵਿੱਚ ਹੋ ਰਹੀਆਂ ਸਕਾਰਾਤਮਕ ਤਬਦੀਲੀਆਂ ਨੂੰ ਉਜਾਗਰ ਕਰਨ ਅਤੇ ਨਾਗਰਿਕਾਂ ਨੂੰ ਭਾਰਤ ਦੀ ਵਿਕਾਸ ਯਾਤਰਾ 'ਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕਰਨ ਲਈ ਵਿਲੱਖਣ ਮੰਚ ਪ੍ਰਦਾਨ ਕੀਤਾ ਏ। ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਕ੍ਰਿਕਟ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਭਾਰਤ ਵੱਲੋਂ ਦਿੱਤੇ ਗਏ 212 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪਾਕਿਸਤਾਨ ਦੀ ਟੀਮ 20 ਓਵਰਾਂ 'ਚ 192 ਦੌੜਾਂ ਹੀ ਬਣਾ ਸਕੀ। ਪਹਿਲਾਂ ਭਾਰਤ ਨੇ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ ਉੱਤੇ 211 ਦੌੜਾਂ ਬਣਾਈਆਂ। 3 ਮੈਚਾਂ ਦੀ ਇੱਕ ਦਿਨਾਂ ਲੜੀ ਦੇ ਤੀਜੇ ਅਤੇ ਆਖਰੀ ਮੁਕਾਬਲੇ ਵਿੱਚ ਅੱਜ ਚੰਡੀਗੜ੍ਹ ਵਿੱਚ ਭਾਰਤ ਅਤੇ ਵੈਸਟ ਇੰਡੀਜ਼ ਆਹਮੋ ਸਾਹਮਣੇ ਹੋਣਗੇ। ਨਿਊ ਚੰਡੀਗੜ੍ਹ ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਇਹ ਮੈਚ ਦੁਪਹਿਰ 2 ਵਜੇ ਸ਼ੁਰੂ ਹੋਵੇਗਾ। ਅਖੀਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ।
ਉਪ ਰਾਸ਼ਟਰਪਤੀ ਸੀ ਪੀ ਰਾਧਾ

ਕ੍ਰਿਸ਼ਨਨ ਨੇ ਕਿਹਾ ਹੈ ਕਿ ਆਰਥਿਕ ਮਜ਼ਬੂਤੀ ਨੂੰ ਸਮਾਜਿਕ ਮਜ਼ਬੂਤੀ ਤੋਂ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਅਤੇ ਤੇਜ਼ੀ ਨਾਲ ਬਦਲਦੀ ਦੁਨੀਆ 'ਚ ਸਾਰਿਆਂ ਦੀ ਸ਼ਮੂਲੀਅਤ ਹੀ ਮਜ਼ਬੂਤੀ ਦੀ ਬੁਨਿਆਦ ਹੈ। ਸਰਕਾਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮੁੱਖ ਸਰਗਨਾ ਨਵਪ੍ਰੀਤ ਸਿੰਘ ਨੂੰ ਤੁਰਕੀਏ ਤੋਂ ਭਾਰਤ ਲਿਆਉਣ 'ਚ ਸਫਲਤਾ ਹਾਸਲ ਕੀਤੀ। ਸੰਯੁਕਤ ਅਰਬ ਅਮੀਰਾਤ ਦੇ ਅਟਾਰਨੀ ਜਨਰਲ ਕੌਂਸਲਰ ਡਾਕਟਰ ਹਮਦ ਸੈਫ ਅਲ ਸ਼ਮਸੀ ਨੇ ਕਿਹਾ ਕਿ ਫਲਾਈ ਦੁਬਈ ਉਡਾਨ ਦੀ ਜਾਂਚ ਵਿੱਚ ਪਾਇਆ ਗਿਆ ਕਿ ਸੈਫ ਪਾਇਲਟ ਨੇ ਦਹਿਸ਼ਤਗਰਦ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਕ੍ਰਿਕਟ ਦੇ ਫਾਈਨਲ 'ਚ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾ ਕੇ ਸੋਨੇ ਦਾ ਤਮਗਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਾਦੇਸ਼ਿਕ ਖਬਰਾਂ ਦਾ ਸਾਡਾ ਅਗਲਾ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।